0: ਝੰਗ ਭਰਿਆ ਤੇ ਛੰਦ,
1: ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ,
0: ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ,
1: ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ, ਚਤੁਰ ਚੱਕਰ ਮਾਨੇ।

0: ਕ੍ਰਿਤ ਕਿਧਰਨੈ ਜਗ ਕੇ ਕਰਨੈ ਮਨ ਮਾਨਿਆ ਜਗ ਜਾਨੀਆ ਹੈ।
1: ਸਰਬੰਗ ਪਰ ਹੈ ਸਰਬੰਗ ਕਰ ਹੈ ਸਰ ਪਾਸੇ ਹੈ ਸਰਬਨਾਸੇ ਹੈ।
0: ਕਰੁਣਾ ਕਰ ਹੈ ਬੇਸੰਬਰ ਹੈ ਸੁਰਬੇਸੁਰ ਹੈ ਜਗਤੇਸ਼ਵਰ ਹੈ।
1: ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰਣਾ ਕਰ ਹੈ।
0: ਅਜਾਪਾ ਜਾਪੈ ਥਪਾ ਥਪ

0: ਅਲੇਖੇ ਪੁਚੰਗ ਪਿਆ ਤਸ਼ਨ
1: ਨਮਸਤੁਲ ਪ੍ਰਣਾਮੇ ਸੁਮਸਤੁਲ ਪ੍ਰਣਾਸੇ ਗੰਜਲਾ ਨਾਮੇ ਸੁਮਸਤੁਲ ਨਿਵਾਸੇ
0: ਕਾਮੰਗ ਬੈ ਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸਧਰਮੰਗ ਬੈ ਭੂਤੇ
1: ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰਮ

0: ਰਹਿ ਸਭ ਕਿਛ ਹੈ ਜਿਸਦੇ ਸੋ ਪਾਵੇ
1: ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
0: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ
0: ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ
1: ਕਰ ਸ਼ਾਂਤ ਸੁਖਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ
0: ਗੁਰਬਾਣ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਤਿਤ ਕਰਸ ਭਾਗੈ ਕਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ
1: ਪੰਚ ਦੂਤ ਉਦਵਾਸ ਕੀਤੇ

0: ਸਭ ਕੋ ਕਹੇ ਆਨੰਦ ਗੁਰੂ ਤੇ
1: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ
0: ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
1: ਰੋਜਨ ਕਾ ਮੋਹ ਤੁਟਾ ਤਨ ਕਾ ਸ਼ਬਦ ਸੱਚਾ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ
1: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਸਵਾਰਿਆ
1: ਪ੍ਰਸ਼ਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੇ
0: ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ
1: ਆਵੋ ਸੰਤ ਪਿਆਰੇ ਹੋ ਅਕਥ ਕੀ ਕਰਾਂ ਕਹਾਣੀ
0: ਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ
1: ਤਨ ਮਨ ਧਨ ਸਭ ਸੌਂਪ ਗੁਰ ਕੋ ਕੁਮੰਨਿਆ ਪਾਈਏ
0: ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਕਹਿ ਨਾਨਕ ਸੁਣੋ ਸੰਤੋ ਅਕਥੋ ਕਥ ਕਹਾਣੀ

0: ਖੇਲ ਤੇਰਾ ਕਿਆ ਕੋ ਆਖ ਬਖਾਣੇ,
1: ਆਖੇ ਤਾਂ ਵੇਖੇ ਸਾਧੂ ਹੈ ਜਿਨ ਜਗ ਤੋਂ ਪਾਇਆ,
0: ਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ,
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਜਨ ਸਭ ਤੋਂ ਦੋ ਪਾਏ ਵੇਖ ਪਰਸਣ ਆਇਆ,
0: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ,
1: ਕਹਿ ਨਾਨਕ ਇਸ ਨੂੰ ਆਪ ਤੁਰਠਾ ਤੇ ਅੰਮ੍ਰਿਤ ਗੁਰ ਤੇ ਪਾਇਆ।

0: ਗੁਰ ਪ੍ਰਸਾਦੀ ਜੀ ਨੇ ਆਪ ਤਿਆਰ ਵਾਸਨਾ ਸਮਾਣੀ
1: ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ
0: ਜੋ ਤੂੰ ਚਲਾਏ ਤੈਂ ਚੱਲਾ ਸਵਾਮੀ ਔਰ ਕਿਆ ਜਾਣਾ ਗੁਣ ਤੇਰੇ
1: ਤੂੰ ਚਲਾਹੇ ਤਵੇ ਚੱਲੇ ਜਿਨਾ ਮਾਰਗ ਪਾਵੇ
0: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਸਦਾ ਧਿਆਵਹੇ
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ
0: ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਮੈਂ ਚਲਾਵਹੇ
1: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾਇਆ
0: ਜੋ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਫਿਰੇ ਕਨੇਰੇ ਕਰੇ ਗੱਲਾ ਗੱਲੀ ਕਿਨੈ ਨਾ ਪਾਇਆ
0: ਤੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਭਾਇਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜ ਸਹਿਸਾ ਨਾ ਜਾਏ
1: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਗਮਾਏ
0: ਸਹਿਸਾ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ
1: ਮਨ ਤੋ ਬਹੁ ਸ਼ਬਦ ਲਾਗੋ ਹਰ ਸਿਉ ਰਹੁ ਚਿਤ ਲਾਏ
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਵਜਾਏ
1: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਐ ਹਾਰਿਆ
0: ਇਹ ਕਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ
1: ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ
0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂ ਹੈ ਹਾਰਿਆ
1: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਪੂਰਗੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ

0: ਸਾਡ ਸਦਾ ਰਹਿ ਪੜਨੇ ਗੁਰੂ ਬਿਨ ਅਬਰ ਨਾ ਜਾਣੇ ਕੋਏ।
1: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ,
0: ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ।
1: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀਆਂ ਜਾਏ,
0: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ।
1: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ,
0: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ।

0: ਕੱਚੀ ਸਤਿਗੁਰ ਵਾਚੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨ ਕਹਿਰ ਲਿਆ ਮਾਇਆ ਬੋਲਣ ਪਹਿਰ ਵਾਣੀ
0: ਕਹਿ ਨਾਨਕ ਸਤਿਗੁਰੂ ਵਾਚੋ ਹੋਰ

0: ਹੁਕਮ ਵਰਤਾਏ,
1: ਹੁਕਮ ਵਰਤਾਇਆ ਵੇਖਿਆ ਗੁਰਮੁਖ ਸਾਹਿਬ ਬੁਝਾਏ,
0: ਜੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਵੈ ਸਿਓ ਲਿਵਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ,
0: ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ,
1: ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ, ਬੋਲੇ ਹੈ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਿਵ ਲੱਗ ਗਿਆ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ,
1: ਮਨੋ ਕਿਉਂ ਵਿਸਾਰੀਏ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਹੋ ਪੋਹੇ ਨ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ,
0: ਹੈ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ,
1: ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜੇ ਹੀ ਕਰਤੇ ਖੇਲ ਰਚਾਇਆ,
1: ਜਾਂ ਦੁਸਭਾਣਾ ਤਾਂ ਜੰਮਿਆ

0: ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ।
1: ਹਰ ਹਰ ਨਿਤ ਜਪੋ ਜੀਉ ਲਾਹਾ ਖਟਿਓ ਦਿਹਾੜੀ,
0: ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ।
1: ਕਹਿ ਨਾਨਕਾ ਰਸ ਮੇਰੀ ਮਨ ਹੋਵਾ ਵਣਜਾਰਾ,
0: ਇਹ ਰਸਨਾ ਤੂੰ ਅੰਨਸ ਰਾਚ ਰਹੀ ਤੇਰੀ ਪਿਆਸ ਨਾ ਜਾਏ।
1: ਪਿਆਸ ਨਾ ਜਾਏ ਹੋਰ ਤੈ ਕਿਤੇ ਜਿਚ ਹਰ ਰਸ ਪੱਲੇ ਨਾ ਪਾਏ,
0: ਰਸ ਪਾਏ ਪੱਲੇ ਪੀਏ ਹਰ ਰਸ ਬਹੁ ਨਾ ਤਿਸ ਨਾ ਲਾਗੇ।
1: ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਿਆ ਜਿਸ ਆਏ,
0: ਨਾਨਕ ਹੋਰ ਅੰਨਸ ਆਵੀ।

0: ਚਲਤ ਹੋਆ ਚਲਤ ਨਜ਼ਰੀਆ
1: ਆਇਆ। ਤੈ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤਰਾ ਕੀਤਾ ਤੂੰ ਜਗ ਮੈਂ ਆਇਆ।
0: ਜਾਓ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।
1: ਹਰ ਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰ ਮੇਰੇ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ।
1: ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਸਾਡੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰੇ ਹੋ ਹਰ ਤੂੰ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ।

ਵਾਹਿਗੁਰੂ ਜੀ ਦੋਏ ਘਰ ਜੋੜ ਕਰੋ ਅਰਦਾਸ ਤੋਂ ਭਾਵੇਂ ਆਣੇ ਰਾਸ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਦਿਸੇ ਅੱਗੇ ਨਾਨਕਾ ਖਲੇ ਕੀਚੇ ਅਰਦਾਸ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧ ਆਵੇ ਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਪੰਥ ਦੇ ਬਾਲੀ ਸਤਿਗੁਰ ਜੀਓ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਧਰ ਬੋਲੋ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਏ ਤੇਗ ਵਾਹੀ ਦੇਹ ਕੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਤ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਤਰਖੜੀਆਂ 'ਤੇ ਚੜ੍ਹੇ ਤਾਨੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਵਾਈ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭਝੰਗੀਆਂ ਭਝੰਗਣਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਧਰ ਬੋਲੋ ਜੀ ਵਾਹ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਵਾਹ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਆਪਣੇ ਪੰਥ ਹੈ ਸਦਾ ਸਹਾਇ ਦਤਾਰ ਜੀਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸੇ ਨੂੰ ਬਖਸ਼ਣਾ ਹੇ ਨਵਾਣਿਆਂ ਦੇ ਮਾਣ ਸਤਿਗੁਰੂ ਨੀ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਨੇ ਆਸਰਿਆਂ ਦੇ ਆਸਰਾ ਸਤਿਗੁਰੂ ਜੀ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋਈ ਸੱਚੇ ਪਾਤਸ਼ਾਹ ਜੀਓ ਸੁਣੋ ਬਨੰਤੀ ਠਾਕੁਰ ਮੇਰੇ ਜੀ ਜੰਤਰ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਣ ਹਾਰੇ ਪਾਤਸ਼ਾਹ ਜੀਓ ਆਪ ਜੀ ਕਿਰਪਾ ਬਖਸ਼ਾ ਮੇਰਾ ਕਿਤੇ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਆਪ ਜਾ ਕੁਟਾਣ ਕੁਟਾਣ ਸ਼ੁਕਰਾਨਾ ਪਾਤਸ਼ਾਹ ਜੀਓ ਕਿਰਪਾ ਕੀਤੀ ਮੇਰਾ ਕੀਤੀਆਂ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ਿਆ ਸੱਚੇ ਪਾਤਸ਼ਾਹ ਸੰਗਤ ਬਖਸ਼ੀ ਸੰਗਤ ਰੂਪ ਵਿੱਚ ਆਪ ਪਵਿੱਤਰ ਬਾਣੀ ਧੁਰ ਕੇ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਏ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਾਂ ਕੀਤੀਆਂ ਨਿਤਨੇਮ ਨੇ ਦਾਤਾਂ ਬਖਸ਼ੀਆਂ ਨਿਤਨੇਮ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਬੇਅੰਤ
ਬੇਅੰਤ ਭੁੱਲਾਂ ਦੀ ਖਿਮਾ ਪ੍ਰਗਟ ਅੱਗੇ ਤੋਂ ਸੁੱਤ ਸਪਸ਼ਟ ਬਾਣੀ ਅਕਾਗਰ ਬਿਰਤੀ ਸਾਵਧਾਨਤਾ ਨਾਲ ਬਾਣੀ ਪੜ੍ਹਨ ਅਤੇ ਸੁਣਤਾ ਬਲ ਅਤੇ ਬੁੱਧ ਬਾਖਣੀ ਪਾਤਸ਼ਾਹੀ ਖੱਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਔਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਅਪਾਵਟ ਡੁੱਬਦੇ ਪੱਥਰ ਤਾਰੇ ਜੀਵੜਾ ਅਗਨ ਬਰਾਬਰ ਤੱਪੇ ਭੀਤਰ ਵੱਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਪਾਤਸ਼ਾਹ ਕਿਰਪਾ ਮੀਰਾ ਕਰਨੀ ਆਪ ਜੀ ਨੇ ਕਿਰਪਾ ਕੀਤੀ ਚਾਰ ਪੈਰ ਰਹਿਣ ਆਪਣੇ ਭਾਣੇ ਸੁੱਖਾਂ ਨਾਲ ਬਤੀਤ ਕਰਵਾਈ ਚਾਰ ਪੈਰ ਦਿਨ ਆਇਆ ਸੱਚੇ ਪਾਤਸ਼ਾਹ ਕਿਰਪਾ ਕਰਨੀ ਆਪਣੇ ਭਾਣੇ ਸੁੱਖਾਂ ਨੂੰ ਬਿਤਾਉਣਾ ਚਾਰ ਪਾਤਸ਼ਾਹ ਜੀਓ ਆਈਆਂ ਸੰਗਤਾਂ ਦੀਆਂ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰੀਆਂ ਕਦਮ ਕਮ ਲਿਖ ਕੀਤਾ ਭੇਟਾ ਦਰ 'ਤੇ ਪ੍ਰਵਾਨ ਕਰੀਆਂ ਦਰੋਂ ਘਰੋਂ ਸੱਚੇ ਪਾਤਸ਼ਾਹ ਜੀਓ ਅਸੀਸਾਂ ਬਖਸ਼ੇ ਨਿਹਾਲ ਕਰਨਾ ਪਾਤਸ਼ਾਹ ਆਪਦੇ ਪਵਿੱਤਰ ਚਰਨਾਂ ਵਿੱਚ ਪੰਚਮ ਕੜਾਹ ਪ੍ਰਸਾਦ ਦੀ ਦੇਗ ਹਾਜ਼ਰ ਹੈ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਈ ਦੇਗ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਸੱਚੇ ਪਾਤਸ਼ਾਹ ਆਪ ਜੀ ਆਪਣੇ ਅਲਾਹੀ ਹੁਕਮ ਬਖਸ਼ ਕੇ ਸੰਗਤਾਂ ਨੂੰ ਕਰਤਾਰ ਕਰੋ ਅਤੇ ਹੁਕਮਾਂ ਦੇ ਚਰਨੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੋਹਰਾਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ

ਸਿਮਰਤੀਆਂ ਪੁਰਾਣਾ ਵੀ ਕਹਿੰਦੇ ਤੇਰਾ ਭੇਦ ਨਹੀਂ ਪਾਇਆ, ਵਿਸ਼ਨੂੰ ਅਤੇ ਲਛਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ। ਕਹਿ ਕਬੀਰ ਸੋ ਭਰਮੈ ਨਾਹੀ, ਪੱਗ ਲਗ ਰਾਮ ਰਹਿ ਸ਼ਰਨਾਹੀ। ਕਿ ਕਬੀਰ ਜੀ ਕਹਿੰਦੇ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਭਟਕਦੇ ਫਿਰਦੇ ਨੇ, ਅਤੇ ਭਟਕਦਾ ਕੌਣ ਨਹੀਂ? ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਉਹਦੀ ਭਟਕਣਾ ਬਾਹਰ ਦੀ ਖਤਮ ਹੋ ਜਾਂਦੀ ਹੈ। ਸੋ ਅੱਜ ਦਾ ਇਹ ਸੱਚੇ ਪਾਤਸ਼ਾਹ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਚਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਨਿੱਕੇ ਢੂੰਡੇ ਸਰਾ ਜੀ ਕੀ ਤੁਣੀ ਸਲੋਕ ਮਹੱਲਾ ਪਹਿਲਾਂ ਬਲਹਾਰੀ ਗੁਰੇ ਆਪਣੇ ਦਿਉਹਾੜੇ ਸਦਵਾਰ ਜਿਨ ਮਾਨਸ ਦੇ ਦੇਵਤੇ ਕੇ ਕਰਤਨ ਲਾਗੀ ਵਾਰ ਮਹੱਲਾ

0: ਲੈ ਸੱਚੇ ਤੇਰੇ ਖੰਡ ਸੱਚੇ ਪ੍ਰਮਾਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰ ਵਿਚਾਰ ਸੱਚਾ ਤਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਪ੍ਰਮਾਣ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਦੇ ਆਖੇ ਲਾਪਰੂ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਪੂਜ ਸੱਚੇ ਪਾਤਸ਼ਾਹ ਨਾਨਕ ਸਤਿਆਣ ਸੱਚ
1: ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਵਡਿਆਈ ਜਾਂ ਸੱਚ ਨਿਆਂ ਵੱਡੀ ਵਡਿਆਈ ਜਾਂ ਨਿਚਲ ਥਾਂ ਵੱਡੀ

ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਲ ਲੱਗੇ ਪੁਰਾਣੀ ਸਮਾਧ ਸੰਯੋਗ ਸਮਾਧ ਵਿਯੋਗ ਸਮਾਧ ਭੋਗ ਸਮਾਧ ਭੋਗ ਸਮਾਧ ਸਿਫਤ ਸਮਾਧ ਸਲਾਭ ਸਮਾਧ ਜਿਲ ਸਮਾਧ ਰਵ ਸਮਾਧ ਨੇੜੇ ਸਮਾਧ ਗੁਰ ਸਮਾਧ ਦੇਖੇ ਹਜ਼ਰ ਹਜ਼ੂਰ ਵੇਖ ਉਡਾਨ ਰਵ ਸਮਾਧ ਨਾਨਕ ਪੂਜਨ ਪੂਰੇ ਭਾਗ ਮਹੱਲਾ।

ਜਾਤਾ ਕੀ ਅਸਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰੰਜਨਾ ਮਨਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਰੋਲਿਆ ਬਹੁਤ ਅਨੰਤ ਲਾਟੂ ਮਦਾਣੀਆਂ ਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਵੇ ਚੜ ਪਵਾਈਐ ਜੰਤ ਨਾਨਕ ਪਾਉਂਦੇ ਆ ਗਣਤ ਨੰਤ ਬੰਧਨ ਬੰਦ ਪਵਾਏ ਸੋਏ ਪੈ ਕਿਰਤ ਨੱਚੇ ਸਭ ਕੋਏ ਨੱਚ ਨੱਚ ਅਸੇ ਚਲੇ ਸਿਰ ਹੋਏ।

ਕਿਉਂ ਜਾਗੇ ਗੁਰਬਿਣ ਸੂਤਾ ਪਾ ਗੁਰ ਪਿਤਾਣਾ ਆਪਣਾ ਕੀਆ ਕਮਾਣਾ ਤਲ ਮਲ ਖਾਈ ਸਰਸ਼ਾਈ ਪਾਈ ਮੂਰਖਾਂ ਦਾ ਪਤ ਗਵਾਈ ਬਿਣ ਨਾਵੇਂ ਕਿਸ ਥਾਂ ਨਾ ਪਾਈ ਰਹੇ ਬਿਬਾਣੀ ਮੜੀ ਮਸਾਣੀ ਅੰਦਰ ਜਾਣਾ ਫਿਰ ਪਛਤਾਣੀ।

ਵਿਚਾਰ ਉੱਚੇ ਕੁੱਕੇ ਵਾਦਾ ਗਾਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਇੱਕ ਮਤ ਹੁਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੂਹ ਦੁਆਰ ਜਤੀ ਸੁਧਾ ਵੈ ਜੁਗਤ ਨ ਜਾਣੇ ਛੱਡ ਬਹਿ ਕਰੇ।

ਹੈ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾ ਬਖਸ਼ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ।

ਚੀਨ ਸੇ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ ਅੜਸਠ ਤੀਰਥ ਪਰਮ ਵਿਗੂਚੈ ਕਿਉਂ ਮਲ ਧੋਵੈ ਪਾਪੈ।

ਸੋ ਸੁਨਿਆਸੀ ਜੋ ਸਤਿਗੁਰ ਸੇਵੈ ਵਿੱਚੋਂ ਆਪ ਗਵਾਏ, ਸਾਧਨ ਭੋਜਨ ਕੀ ਆਸ ਨ ਕਰੇ, ਅਚਿੰਤਾ ਮਿਲੈ ਸੋ ਪਾਏ। ਬਕੈਨਾ ਬੋਲੈ ਖਿਮਾ।

ਬ੍ਰਹਮਾ ਬਿਸ਼ਨੁ ਮਹੇਸ਼ ਸ੍ਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗਗਨ ਪਤਾਲੀ ਜਨਤਾ ਜੋਤ ਤੁਮਾਰੀ ਸਭ ਸੁਖ ਮੁਕਤ ਨਾਮ ਧੁਨ ਬਾਣੀ ਸਚ ਨਾਮ ਉਰਧਾਰੀ ਨਾਮ ਬਿਨਾ ਨਹੀਂ ਛੂਟ ਸਨਾ।

ਰਾਗੀ ਭੂਖ ਮਾਇਆ ਮਗਜੋ ਹੈ ਮੁਕਤ ਪਦਾਰਥ ਮੋਹ ਖਰੇ ਕਰਨ ਭਲਾਵ ਕਰੇ ਨਹੀਂ ਪਾਵੈ ਉਤ ਉਤ ਢੂੰਡਤ ਥਾਕ ਪਰੇ ਕਾਮ ਕ੍ਰੋਧ ਅਹੰਕਾਰ ਵਿਆਪੇ ਕੂੜ ਕੁਟੰਬ ਸਿਉ ਪ੍ਰੀਤ ਕਰੇ।

ਚਾਰ ਪਏ ਰਸ ਭੋਗਨ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ ਰਾਮ ਨਾਮ ਗੁਣ ਗਾਵੈ ਜਾ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰੂ ਗੋਬਿੰਦ ਹਰੇ ਹਰ ਸਿਮਰੋ ਗੁਰਬਚਨ ਸੁਮਾਰੋ।

ਦ੍ਰਿਵ ਦਿਸ ਜਾਗੈ ਭਰਮ ਚੁਕਾਏ, ਗੁਰ ਪ੍ਰਸਾਦੀ ਪਰਮ ਪਦ ਪਾਏ, ਸੋ ਜੋਗੀ ਹੈ ਜੁਗਤ ਪਛਾਣੈ, ਗੁਰ ਕੈ ਸ਼ਬਦ ਵਿਚਾਰੀ ਜੀਓ, ਸੰਜੋਗੀ ਤਨ ਪਿਰ ਮੇਲਾ ਹੋਵੈ, ਗੁਰਮਤ ਵਿੱਚੋਂ ਦੁਰਮਤ ਖੋਵੈ, ਰੰਗ ਸਿਉ ਨਿਤ ਰਲੀਆਂ ਮਾਣੇ, ਆਪਣੇ ਕੰਤ ਪਿਆਰੀ ਜੀਓ, ਸਤਿਗੁਰੂ ਬਾਜੋਂ ਵੈਦ ਨਾ ਕੋਈ, ਆਪੇ ਆਪ ਨਿਰੰਜਣ ਸੋਈ, ਸਤਿਗੁਰ ਮਿਲਿਆ ਮਰਿਆ ਮਨ ਮੰਦਾ, ਸਤਿਗੁਰ ਮਿਲਿਆ ਮਰੈ ਮੰਦਾ ਹੋਵੈ, ਗਿਆਨ ਵਿਚਾਰੀ ਜੀਓ। ਇਹ ਸ਼ਬਦ ਸਾਰ ਜਿਸਨੂੰ ਲਾਏ, ਗੁਰਮੁਖ ਤਿਸ਼ਨਾ ਭੁੱਖ ਗਵਾਏ, ਆਪਣਾ ਲੀਆ ਕਿਛੂ ਨਾ ਪਾਈਐ, ਕਰ ਕਿਰਪਾ ਕਲ ਧਾਰੀ ਜੀਓ। ਅਗਮ ਨਿਗਮ ਸਤਿਗੁਰੂ ਦਿਖਾਇਆ, ਕਰ ਕਿਰਪਾ ਆਪਣੇ ਘਰੇ ਆਇਆ, ਅੰਜਨ ਮਾਇ ਨਿਰੰਜਨ ਜਾਤਾ, ਜਿਨ ਕੋ ਨਦਰ ਤੁਮਾਰੀ ਜੀਓ। ਗੁਰਮੁਖੋ ਵੈ ਸੋ ਤਤ ਪਾਏ, ਆਪਣਾ ਆਪ ਵਿੱਚੋਂ ਗਵਾਏ, ਸਤਿਗੁਰੂ ਬਾਜੋਂ ਸਭ ਧੰਦ ਕਮਾਵੈ, ਵੇਖੋ ਮਨ ਵਿਚਾਰੀ ਜੀਓ। ਇੱਕ ਭਰਮ ਭੁੱਲੇ ਫਿਰੇ ਅੰਕਾਰੀ, ਇੱਕ ਨਾ ਗੁਰਮੁਖੋ ਮੈਂ ਮਾਰੀ, ਸੱਚਾ ਸ਼ਬਦ ਰਤੈ ਬੈਰਾਗੀ, ਹੋਰ ਭਰਮ ਭੁੱਲੇ ਗਵਾਰੀ ਜੀਓ। ਗੁਰਮੁਖ ਜਿਨੀ ਨਾਮ ਨਾ ਪਾਇਆ, ਮਨਮੁਖ ਬਿਰਤਾ ਜਨਮ ਗਵਾਇਆ, ਆਗੇ ਵਿਣ ਨਾ ਮੈਂ ਕੋ ਬੇਲੀ ਨਾਹੀ, ਬੂਝੈ ਗੁਰ ਵਿਚਾਰੀ ਜੀਓ। ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਪੂਰੈ ਜੁਗ ਚਾਰੇ ਜਾਤਾ, ਜਿਸਨੂੰ ਦੇਵੈ ਸੋਈ ਪਾਏ, ਨਾਨਕ ਤਤ ਵਿਚਾਰੀ ਜੀਓ। ਮਾਰੂ ਮਹੱਲਾ ਪੰਜਵਾਂ, ਘਰ ਤੀਜਾ ਅਸ਼ਟਪਦੀਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਲੱਖ ਚੁਰਾਸੀ ਭਰਮ ਤੇ ਭਰਮ ਤੇ, ਦੁਰਲਭ ਜਨਮ ਅਪਵਾਇਓ, ਰੇ ਮੂੜੇ ਤੂੰ ਹੋਸ਼ੇ ਰਸ ਲਿਪਟਾਇਓ, ਅੰਮ੍ਰਿਤ ਸੰਗ ਬਸਤ ਹੈ ਤੇਰੇ, ਵਿਖਿਆ ਸਿਓਰ ਜਾਇਓ ਰਹਾਉ, ਰਤਨ ਜਵੇਹਰ ਬਣਜਨ ਆਇਓ, ਕਲਰ ਲਾਦ ਚਲਾਇਓ, ਜੇਕਰ ਮੈਂ ਤੁਦ ਰਹਿਣ ਬਸਨਾ, ਸੋ ਕਰ ਚੇਤਨ ਆਇਓ, ਅਟਲ ਅਖੰਡ ਪ੍ਰਾਣ ਸੁਖਦਾਇਕ, ਨਿਮਕ ਨਹੀਂ ਤੁਝ ਗਾਇਓ, ਜਹਾਂ ਜਾਣਾ ਸੋ ਥਾਨ ਵਿਸਾਰਿਓ, ਇੱਕ ਨਿਮਕ ਨਹੀਂ ਮਨ ਲਾਇਓ, ਪੁੱਤਰ ਕਲੋਤਰ ਗਿਆ ਦੇਖ ਸੁਮਗਰੀ, ਏਸ ਹੀ ਮੈਂ ਉਰਜਾਇਓ, ਜਿਤ ਕੋ ਲਾਇਓ ਤੇ ਤੀ ਲਾਗਤ, ਐਸੇ ਕਰਮ ਕਮਾਇਓ, ਜਉ ਪੈਓ ਕਿਰਪਾਲ।

ਰੰਗ ਮੇਰੇ ਮਾਨ ਕੋ ਅਸਥਾਨ ਮੀ ਸਾਜਨ ਸਖਾ ਬੰਦਬ ਅੰਤਰਜਾਮੀ ਜਾਣ ਰਹਾਉ ਸੰਸਾਰ ਸਾਗਰ ਜਿਨੂੰ ਪਾਇਆ ਸਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਆਰਾ ਦੇ ਜਮਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕੈ ਸੰਤ ਹਿਰਦੈ ਭੰਡਾਰ ਜੀ ਜੁਗਤ ਜਾਣ ਸੁਆਮੀ ਸਦਾ ਰੱਖਣ ਹਾਰ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੈ ਮਨ ਮਾਹੇ ਮ੍ਰਿਤਕ ਮ੍ਰਿਤ ਨਰਕ ਅਸਥਾਨ ਬਿਖੜੇ ਬੇਖ ਨਾ ਪੋਹੈ ਤਾਹੇ

ਨਰ ਸਰੀਰ ਮਹਾਂਸਾਗਰ ਨੇ ਵਿਆਪੈ ਕਿਨੇ ਉਤਾਰੇ ਉਤੀਰਾ ਚੰਦਨ ਅਗਰ ਕਪੂਰ ਲੇਪਣ ਤਿੰਨ ਸੰਗ ਨਹੀਂ ਪ੍ਰੀਤ ਬਿਸਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਬਪ੍ਰੀਤ ਊਚ ਨੀਚ ਵਿਕਾਰ ਸੁਕਿਰਤ ਸਲਗਨ ਸਭ ਸੁਖ ਛਤਰ ਮਿੱਤਰ ਸਤਰ ਨੰਕਸ਼ੂ ਜਨ ਸਰਬਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਉ ਅੰਧਿਆਰ ਬਿਨਾ ਅੰਧ ਅੰਧਕਾਰ ਵਿਨਾਸ ਪਵਿੱਤਰਾ ਪਵਿੱਤਰ ਕਿਰਨ ਲਾਗਿਆ ਮਨ ਨਾ ਪਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬਥਾਨ ਸਮਾਨ ਜਾਂ ਸਾਹ ਕਿਸ਼ ਤਾਂ ਲਾਗਿਓ ਤਿਲ ਨਾ ਸੰਕਾ ਮਾਨ ਸੁਭਾਏ ਅਭਾਏ ਸੋ ਨਿਕਟ ਆਵੈ ਚੀਤ ਤਾਕਾ ਜਾਏ ਆਪ ਪਰ ਕਾ ਕਛੂ ਨ ਜਾਣੇ ਸਦਾ ਸਹਿਜ ਸੁਭਾਏ ਚ

ਸੰਤਾਂ ਸੰਗ ਸੰਭਾਵਣਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਧੇ ਹਰਾ ਰਾਵਣਾ ਮਾਰੂ ਮਹੱਲਾ ਪੰਜਵਾਂ ਜੀਵਨਾ ਸਫਲ ਜੀਵਨਾ ਸੁਨ ਹਰ ਜਪ ਜਪ ਸਦ ਜੀਵਨਾ

ਥੀਵਣਾ ਪਹਿਨਣਾ ਰਖਪਤ ਪਰਮੇਸ਼ਰ ਬਿਰਨਾਂਗੇ ਨਹੀਂ ਥੀਵਣਾ ਭੋਗਨਾ ਮਨ ਮੱਧੇ ਹਰ ਰਸ ਸੰਤ ਸੰਗਤ ਮੈਂ ਲੀਵਣਾ ਬਿਨ ਧਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਣਾ ਮਾਤਿਆ ਹਰ ਰਸ ਮੈਂ ਮਾਤ ਰਾਤੇ ਤਿਸ ਬੌੜ ਨਾ ਕਬੂ ਔਖੀਵਣਾ।

ਹੀ ਇਸੀ ਮੈਂ ਜਿਸ ਕੀਤੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਆ ਸੋ ਸੂਰਤ ਸੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਈ ਭਲ ਮਾਨੈ ਬੂਝ ਹੁਕਮੈ ਦੁਰਮਤ ਜਾਲੀਆ

0: ਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਹਸਤਾ ਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਦਵਿਹਾਣੀਆਂ ਪਾਪ ਕਰੇਂਦਰ ਸਰ ਪਰ ਮੁੱਠੇ ਅਜਰਾਇਲ ਫੜੇ ਪਰ ਕੁੱਠੇ ਦੋ ਜੁਗ ਪਾਏ ਸਿਰਜਣ ਹਾਰੇ ਲੇਖਾ ਮੰਗੈ ਬਾਣੀਆਂ
1: ਵੇਖੇ ਸੁਣੇ ਤੇਰਾ ਨਾਲ ਖੁਦਾਈ ਦੁਨੀਆਂ ਲੱਭ ਪਾਇਆ ਖਾਤੇ ਅੰਦਰ ਅਗਲੀ ਗੱਲ ਨਾ ਜਾਣੀ ਆ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਨ ਕੀਤਾ ਤਿਸੇ ਨ ਜਾਣੀ ਆਂਦਾ ਤਾਂ ਦੁੱਖ ਸਹੇ ਪੁਰਾਣੀ ਆ ਖਾਲਕ ਥਾਵ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਸਿੱਧਕ ਸਬੂਰੀ ਸੰਤ ਨਾ ਮਿਲਿਓ ਅਤੇ ਆਪਣ ਬਾਣੀਆ ਮੌਲਾ ਖੇਲ ਕਰੇ ਸਭ ਆਪੇ ਕੱਢੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉ ਤਿਉ ਨੱਚਣ ਸਿਰ ਸਿਰ ਕਰਤ ਵਿਹਾਨੀਆ ਮਿਹਰ ਕਰੇ ਤਾਂ ਖਸਮ ਤੇ ਆਈ ਸੰਤਾ ਸੰਗਤ ਨਰਕ ਨਾ ਪਾਏ ਅੰਮ੍ਰਿਤ ਨਾਮ ਦਾ ਨਾਨਕੋ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੁਲਹਿ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸੱਚਾ ਸਾ ਸੋਈ ਅਵਰਨ ਕੋਈ ਜਿਨ ਸਿਰ ਜੀਤ ਨਹੀਂ ਹੁਣ ਕੋਈ ਜੋ ਭਾਵੇ ਤੋ ਰਾਖੋ ਰਹਿਣਾ ਤੁਮ ਸੋ ਕਿਆ ਮੁਕਰਾਈ ਹੈ ਆਪ ਪਾਏ ਆਪ ਖਪਾਏ ਆਪੇ ਸਿਰ ਸਿਰ ਧੰਦੇ ਲਾਏ ਆਪੇ ਵਿਚਾਰੀ ਆਪ ਗੁਣਕਾਰ ਗੁਣਕਾਰੀ ਆਪੇ ਵਿਚਾਰੀ ਗੁਣਕਾਰੀ ਆਪੇ ਮਾਰਗ ਲਾਈ ਹੈ ਆਪੇ ਦਾਨਾ ਆਪੇ ਬੀਨਾ ਆਪੇ ਆਪ ਉਪਾਏ ਪਤੀਨਾ ਆਪੇ ਪੌਣ ਪਾਣੀ ਬੈਸੰਤਰ ਆਪੇ ਮੇਲ ਮਿਲਾਈ ਹੈ ਆਪੇ ਸਾਸੂਰਾ ਸੂਰੋ ਪੂਰੋ ਪੂਰਾ ਆਪੇ ਗਿਆਨ ਧਿਆਨ ਗੁਣ ਸੂਰਾ ਕਾਲ ਜਲ ਜਮ ਜੋਨ ਸਕੇ ਸਾਚੇ ਸੋ ਲਿਵਲਾਈ ਹੈ ਆਪੇ ਪੁਰਖੇ ਆਪੇ ਆਪੇ ਪੁਰਖ ਆਪੇ ਹੀ ਨਾਰੀ ਆਪੇ ਪਾਸਾ ਆਪੇ ਸਾਰੀ ਆਪੇ ਪਿੜ ਬਾਦੀ ਸਭ ਖੇਲੇ ਆਪੇ ਕੀਮਤ ਪਾਈ ਹੈ ਆਪੇ ਭਵਰ ਫੁੱਲ ਫਲ ਤਰਵਰ ਆਪੇ ਜਲ ਦਲ ਸਾਗਰ ਸਰਵਰ ਆਪੇ ਮਸਕਜ ਕਰਣੀ ਕਰ ਤੀਰਾ ਰੂਪ ਨ ਲਖਣਾ ਜਾਈ ਹੈ ਆਪੇ ਦਿਨ ਸੇ ਆਪੇ ਹੀ ਰਹਿਣੀ ਆਪ ਤੀਜੇ ਗੁਰ ਕੀ ਬੈਣੀ ਆਦਿ ਜੁਗਾਦ ਅਨਾਦ ਕੜ ਅੰਦਨ ਘਟ ਘਟ ਸ਼ਬਦ ਰਜਾਈ ਹੈ ਆਪੇ ਰਤਨ ਅਨੂਪ ਅਮੁੱਲੋ ਆਪੇ ਪਰਖੇ ਪੂਰਾ ਤੁਲੋ ਆਪੇ ਕਿਸੀ ਕਸ ਬਖਸ਼ੇ ਆਪੇ ਦੇ ਲੈ ਫਾਈ ਹੈ ਆਪੇ ਤਣਖ ਆਪੇ ਸਰਬਾਨਾ ਆਪੇ ਸੁਟਕ ਸਰੂਪ ਸਿਆਨਾ ਕਹਿਤਾ ਬਖਤਾ ਸੁਣਦਾ ਆਪੇ ਕਹਿਤਾ ਬਖਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੈ ਪੌਣ ਗੁਰੂ

ਲਿਖ ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੈ। ਪੰਜ ਚੋਰ ਚੰਚਲ ਚ ਚੱਲ ਪਰ ਕਰ ਜੋ ਹੈ ਕਰਨ ਹੀ ਭਾਲੈ। ਕਾਇਆ ਕਰਨ ਟਹਿ ਟਹਿ ਟੇਰੀ ਬਿਨ ਸ਼ਬਦੇ ਪਤ ਜਾਈ ਹੈ। ਗੁਰ ਤੇ ਬੂਝੇ ਤ੍ਰਿਪਣ ਸੂਜੇ ਮਨਸਾ ਮਾਰ ਮਣ ਸੂਜੇ। ਜੋ ਦੁਧ ਸੇਵੈ ਸੇ ਤੁਧੀ ਜੇ ਨਿਰਭੋ ਬਾਲ ਸੁਖਾਈ ਹੈ। ਆਪੇ ਸੁਰਗ ਮਛ ਪੇ ਆਲਾ ਆਪੇ ਜੋਤ ਸਰੂਪੀ ਬਾਲਾ। ਜਟਾ ਵਿਕਟ ਵਿਕਰਾਲ ਸਰੂਪੀ ਰੂਪਣ ਰੇਖਿਆ ਕਾਈ ਹੈ। ਵੇਦ ਕਤੇ ਵੀ ਭੇਦ ਨਾ ਜਾਤਾ ਨਾ ਤਿਸ ਮਾਤ ਪਿਤਾ ਤੁਤ ਪ੍ਰਾਤਾ। ਸਗਲੇ ਸੈਲ ਉਪਾਏ ਸੁਮਾਏ ਅਲਖਣ ਲਖਣਾ ਜਾਈ ਹੈ। ਕਰ ਕਰ ਥਾ ਕੀ ਮੀਤ ਕਨੇਰੇ ਕੋਈ ਨ ਘਾਟੇ ਔਗੁਣ ਮੇਰੇ। ਸੁਰਨਰ ਨਾਥ ਸਾਹਿਬ ਸਭਨਾ ਸਿਰ ਪਾਏ ਮਿਲੇ ਪਉ ਜਾਈ ਹੈ। ਭੁੱਲੇ ਚੁੱਕੇ ਮਾਰਗ ਪਾਵੇ ਆਪ ਭੁਲੈ ਤੂੰ ਹੈ ਸਮਝਾਵੇ। ਬਿਨ ਨਾਵੇਂ ਮਹਿ ਅਵਰਣ ਦਿਸੈ ਨਾਮ ਗਤਮਿਤ ਪਾਈ ਹੈ। ਗੰਗਾ ਜਮਲਾ ਕੇਲ ਕਦਾਰਾ ਕਾਸੀ ਕਾਂਤੀਪੁਰੀ ਦੁਆਰਾ। ਗੰਗਾ ਸਾਗਰ ਬੇਨੀ ਸੰਗਮ 68 ਅੰਕ ਸਮਾਈ ਹੈ। ਆਪੇ ਸੇ ਸਾਧਕ ਵਿਚਾਰੀ ਆਪੇ ਰਾਜਨ ਪੰਚਾਕਾਰੀ। ਤਖਤ ਬਹੇ ਦਲੀ ਪ੍ਰਵਿਆਪੇ ਪਰਮ ਭੇਦ ਪਉ ਜਾਈ ਹੈ। ਆਪੇ ਕਾਜੀ ਆਪੇ ਮੁੱਲਾ ਆਪਾ ਭੁੱਲਣਾ ਕਬੂ ਭੁੱਲਾ। ਆਪੇ ਮਿਹਰ ਤੇ ਆਪਾ ਦਾਤਾ ਨਾ ਕਿਸੇ ਕੋ ਬਹਿਰਾਈ ਹੈ। ਜਿਸ ਬਖਸ਼ੇ ਤਿਸ ਦੀ ਵਡਿਆਈ ਸਭ ਸੇ ਦਾਤਾ ਤਿਲਨ ਤੁਮਾਏ। ਭਰਪੂਰ ਤਾਰਿਆ ਨੇ ਕੇਵਲੇ ਗੁਪਤ ਪ੍ਰਗਟ ਸਭ ਠਾਈ ਹੈ। ਕਿਆ ਸਲਾਹੀ ਅਗਮੇ ਪਾਰੇ ਸਾਚੇ ਸਿਰਜਨ ਹਾਰ ਮੁਰਾਰੇ। ਜਿਸਨੂੰ ਨਦਰ ਕਰੇ ਤਿਸ ਮੇਲੇ ਮੇਲ ਮਿਲੇ ਮੇਲ ਆਈ ਹੈ। ਬ੍ਰਹਮਾ ਵਿਸ਼ਨ ਮੇਸ ਦੁਆਰੇ ਉਬੇ ਸੇਵੈ ਲਖੇ ਅਪਾਰੇ। ਹੋਰ ਕੇਤੀ ਦਰ ਦਿਸੈ ਬਿੱਲਾਂ ਤੇ ਮੈਂ ਗਣਤ ਨ ਆਵੇ ਕਾਈ ਹੈ। ਸਾਚੀ ਕੀਰਤ ਸਾਚੀ ਬਾਣੀ ਹੋਰ ਨ ਦਿਸੈ ਵੇਦ ਪੁਰਾਣੀ। ਪੂੰਜੀ ਸਾਚ ਸੱਚੇ ਗੁਣ ਗਾਵਾ ਮੈਂ ਤਰ ਹੋਰ ਨ ਕਾਈ ਹੈ। ਜੁਗ ਜੁਗ ਸਾਚਾ ਹੈ ਪੀ ਹੋਸੇ ਕਉ ਨ ਮੂਆ ਕਉ ਨ ਮਰਸੀ। ਨਾਨਕ ਨਿਜ ਕਹਿ ਬੈਣੰਤੀ ਦਰ ਦੇਖੋ ਲਿਵਲਾਈ ਹੈ। ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤਿ ਅੰਨੀ ਬੋਲੇ ਕਾਮ ਕ੍ਰੋਧ ਕੀ ਕੱਚੀ ਚੋਲੇ। ਘਰ ਵਰ ਸਹਿਜ ਨ ਜਾਣੇ ਸੋਹਰੇ ਬਿਨ ਪ੍ਰਣੀਂਦ ਨ ਪਾਈ ਹੈ। ਅੰਤਰ ਅਗਣ ਜਲੇ ਪੜਕਾਰੇ ਮਨੁੱਖ ਤੱਕੇ ਕੁੰਡਾਂ ਚਾਰੇ। ਬਿਨ ਸਤਿਗੁਰੂ ਸੇਵੇ ਕਿਉਂ ਸੁਖ ਪਾਈ ਹੈ। ਸੱਚੇ ਹੱਥ ਵਡਾਈ ਹੈ। ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਚ ਸ਼ਬਦ ਸੰਹਾਰੇ। ਗਾਣ ਖੜਕਲੇ ਮਨਸ ਲੂਜੈ ਮਨਸਾ ਮਣੇ ਸਮਾਈ ਹੈ। ਮਾਂ ਕੀ ਰਗਤ ਪਿਤਾ ਬਿਸਦਾਰ ਮੂਰਤ ਸੂਰਤ ਕਰ ਅਪਾਰ। ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ। ਤੁਝੀ ਕੀ ਆ ਜੰਮਣ ਮਰਨਾ ਗੁਰ ਤੈ ਸਮਝ ਪੜੀ ਕਿਆ ਡਰਨਾ। ਤੂੰ ਦਿਆਲ ਦਇਆ ਕਰ ਦੇ ਦਇਆ ਕਰ ਦੇਖੈ ਦੁੱਖ ਦਰਦ ਸਰੀਰੋਂ ਜਾਈ ਹੈ। ਨਿਜ ਕਰ ਵੈ ਬੈਸ ਰਹੇ ਪੋ ਖਾਏ ਆ ਧਾਵਤ ਰਾਖੇ ਠਾਕਰ ਹਾਏ। ਕਮਲ ਵਿਗਾਸ ਹਰੇ ਸੁਰ ਸੁਬਰ ਆਤਮ ਰਾਮ ਸੁਖਾਈ ਹੈ। ਮਨ ਲਖਾਏ ਮੰਡਲ ਮੈਂ ਆਏ ਕਿਉਂ ਜਈਏ ਚਲਨਾ ਪਰਥਾਏ।

ਆ ਸੱਚੇ ਉੱਪਰ ਮਹਿਲ ਦਿਸੇ ਸਾਚੇ ਕੀਮਤ ਪਾਈ ਹੈ ਇੱਥੇ ਖੋਏ ਖੋਗੋਏ ਲੜਾ ਦਿਨ ਸਾਰੇ ਖੇਲ ਤਮਾਸ਼ਾ ਤੰਦੂਕਾਰੇ ਬਾਜੀ ਖੇਲ ਗਏ ਬਾਜੀ ਕਰੇ ਜੋ ਨਿਸ ਸੁਪਨੇ ਪਖਲਾਈ ਹੈ ਤਿੰਨ ਕੋ ਤਖਤ ਮਿਲੀ ਵਡਿਆਈ ਨਿਰਭਉਮਣ ਵਸਿਆ ਲਿਵਲਾਏ ਖੰਡੀ ਬ੍ਰਹਿਮੰਡੀ ਪਾਤਾਲੀ ਪੁਰੀ ਤ੍ਰਿਪਣ ਤਾੜੀ ਲਾਈ ਹੈ ਸਾਚੀ ਨਗਰੀ ਤਕ ਸਚਾਵਾ ਗੁਰਮੁਖ ਸਾਚ ਮਿਲੇ ਸੁਖ ਪਾਵਾ ਸੱਚ ਸਾਚੈ ਤਖਤ ਵਡਾਏ ਹਉਮੈ ਗਣਤ ਗਵਾਈ ਹੈ ਗਣਤ ਗਣੀਏ ਸਹਿਸਾ ਜੀਏ ਕਿਉਂ ਸੁਖ ਪਾਵੈ ਦੂਹੈ ਥੀਏ ਨਿਰਮਲ ਏਕ ਨਿਰੰਜਨ ਦਾਤਾ ਗੁਰਪੂਰੇ ਤੇ ਪਤ ਪਾਈ ਹੈ ਜੁਗ ਜੁਗ ਵਿਰਲੀ ਗੁਰਮੁਖ ਜਾਤ ਸਾਚਾ ਰਵ ਰਹੇ ਅਮਨ ਰਾਤਾ।

ਹਰਬ ਸੰਗੀ ਪਵਨ ਪਰਾਤੇ ਸਰਵਣ ਸਰੋਤ ਰਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਰੱਖ ਰੱਖ ਪੈਰ ਤਰੇ ਪਉ ਤਰਨਾ ਜਤ ਕਾ ਦੇਖੋ ਤੇਰੀ ਸ਼ਰਣਾ ਦੁੱਖ ਸੁਖ ਦੇਹ ਤੁਹੈ ਮਨ ਭਾਵੈ ਤੁਝ ਹੀ ਸਿਉ ਬਣ ਆਈ ਹੈ ਅੰਤ ਕਾ

ਜਿਨੇ ਆਪੇ ਆਪ ਉਪਾਏ ਪਛਾਤਾ ਆਪੇ ਸਤਿਗੁਰੂ ਆਪੇ ਸੇਵਕ ਆਪੇ ਸ੍ਰਿਸ਼ਟ ਉਪਾਈ ਹੈ ਆਪੇ ਨੇੜੇ ਨਾਹੀਂ ਦੂਰੈ ਬੁਝੈ ਗੁਰਮੁਖ ਸੇ ਜਨ ਪੂਰੈ।

ਪੜਦੱਜੈ ਮਨ ਮੁਕਤਾਈ ਹੈ ਗੁਰ ਪੈ ਮੁਗਦਾਨ ਦੇ ਫਾਣੇ ਜਿਨ ਪਾਇਆ ਸੋਏ ਵਿਦ ਜਾਣੇ ਜਿਨ ਪਾਇਆ ਤਿਨ ਪੁੱਛੋ ਭਾਈ ਸੁਖ ਸਤਿਗੁਰੂ ਸੇਵ ਕਮਾਈ ਹੈ ਗੁਰਬਣਿ ਜਮਰ ਵੇਕਾਰ ਜਮ ਸੁਨ ਮਾਰੇ ਕਰੇ ਖੁਆਰ ਬੰਦੇ ਮੁਕਤ ਨਏ ਨਰ ਨਿੰਦਕ ਡੂਬੈ ਨਿੰਦ ਭਰਾਈ ਹੈ।

ਨਿਵਾਸੀ ਆਪੇ ਕਰਤਾ ਹੈ ਅਵਿਨਾਸੀ ਨਾ ਜੋ ਮਰਨ ਮਾਰਿਆ ਜਾਈ ਕਰ ਦੇਖੈ ਸ਼ਬਦ ਰਜਾਈ ਹੈ ਉਹ ਨਿਰਮਲ ਹੈ ਨਾ ਹੀ ਦਿਆਰਾ ਆਪੇ ਭਗਤ ਅਖਤ ਬਹਿ ਸਚਿਆਰਾ ਸਾਖਤ ਕੂੜੇ ਬੰਦ ਪਵਾਈ ਹੈ ਮਰ ਜਨਮੇ ਆਈ ਜਾਈ ਹੈ ਗੁਰ ਕੇ ਸੇਵਕ ਸਤਿਗੁਰ ਪਿਆਰੇ ਓਏ ਭਾਬੈ ਸਹਿ ਤਖਤ ਸ਼ਬਦ ਵਿਚਾਰੇ ਤਤਨ ਹੈ ਅੰਤਰ ਗਜਾਨੇ ਸਤਸੰਗਤ ਸੱਚ ਵਡਾਈ।

ਮਰੀਜੇ ਬਿਨਿਆ ਭਗਤੀ ਬਾਤ ਮਰੀਜੇ ਸਰ ਅਫਸਰ ਕੀ ਸਾਰ ਨ ਜਾਣੈ ਜਮ ਮਾਰੀ ਕੈ ਚਾਰਾ ਹੈ ਪ੍ਰਵਿਰਤੀ ਨਿਰਵਿਰਤ ਪਛਾਣੈ ਗੁਰ ਕੈ ਸੰਗ ਸ਼ਬਦ ਕਰ ਜਾਣੈ।

ਸੱਚਾ ਸ਼ਬਦ ਪੈਜੇ ਪਤ ਹੋਏ ਆਪੇ ਬਖਸ਼ ਲੈ ਤਿਸ ਪਾਵੇ ਹੋਮੇ ਗਰਭ ਨਿਵਾਰਾ ਹੈ ਗੁਰ ਕਿਰਪਾ ਤੇ ਹੁਕਮ ਪਛਾਨੈ ਜੁਗ ਜੁਗੰਤਰ ਕੀ ਬੇਜਾਨੈ ਨਾਨਕ ਨਾਮ ਜਪੋ ਤਰ ਤਾਰੀ ਸਚ ਤਾਰੇ ਤਾਰਨ ਹਾਰਾ ਹੈ ਮਾਰੂ ਮਹੱਲਾ ਪਹਿਲਾ ਹਰਸਾ ਮੀਤ ਨਾਈ ਮੈਂ ਕੋਈ ਜਿਨ ਤਨ ਮਨ ਦੀ ਅਸੁਰ ਸਮੋਏ ਸਰਬ ਜੀਆਂ ਪ੍ਰਤ

ਜੋ ਮੁਕਤ ਨਾ ਹੋਈ ਕਿਰਤ ਬਾਧਾ ਗ੍ਰਸ ਦੀਨਾ ਹੈ ਖੰਡੇ ਧਾਰ ਗਲੀ ਅਥ ਪੀੜੀ ਲੇਖਾ ਲੀਜੈ ਤਿਰ ਜੋ ਪੀੜੇ ਮਾਤ ਪਿਤਾ ਪੁਲੁੱਤ ਕੁਲੱਤਰ ਸਤ ਬੇਲੀ ਸੁਤ

ਸਿਰਸਾ ਸਿਰਸਰ ਲਗਦਾਤਾ ਸਭ ਤੇਰੀ ਕੁਦਰਤੋਂ ਸਿਰਸਰ ਦਾਤਾ ਸਭ ਤੇਰੋ ਕਾਰਨ ਕੀਨਾ ਇੱਕ ਦਰਸੇ ਵੈ ਦਰਦ ਮੁੰਜਾਏ ਹੋਏ ਦਰਗੇ ਪੈਂਦੇ ਸਤਿਗੁਰੂ ਛਿੜਾਏ ਹੋਂ ਮੈਂ ਬੰਧਨ ਸਤਿਗੁਰੂ ਤੋੜੇ ਚਿੱਤੇ ਚੰਚਲ ਚਲੋ।

ਭੰਜਨ ਗੁਰਦੇਵ ਬੰਧਪ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸੋ ਪਾਪ ਹਰਤਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾਦਿ ਜੁਗ ਜੁਗ ਗੁਰਦੇਵ ਮੰਤ ਹਰ ਜਪ ਮੁਦਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ।

ਪ੍ਰਭ ਕੇ ਸਿਮਰਨ ਨਾ ਹੀ ਜਮ ਤਰਾਸਾ।

0: ਸਿਮਰੇ ਸੇ ਤਨਵੰਤੇ
1: ਪ੍ਰਭ ਕੋ ਸਿਮਰੇ ਸੇ ਪਤਵੰਤੇ
0: ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੇ ਸੇ ਬੇਹ ਮਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ
0: ਪ੍ਰਭ ਕੋ ਸਿਮਰੇ ਸੇ ਸੁਖ ਵਸੀ
1: ਪ੍ਰਭ ਕੋ ਸਿਮਰੇ ਸਦਾ ਅਵਨਾਸੀ
0: ਸਿਮਰਨ ਤੇ ਲਾਗੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੇਰ ਵਾਲਾ
0: ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰੇ ਸੇ ਸੰਤ ਪ੍ਰਿਆਰੇ
0: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਰੇ
0: ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰੇ ਤਿਨ ਨਿਰਮਲ ਜੀਤਾ
0: ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਵਸੇ ਹਰਨੇ

0: ਹਰ ਗੁਣ ਗਾਨੀ
1: ਪ੍ਰਭ ਕੈ ਸਿਮਰਨ ਸਹਿ ਸਮਾਨ
0: ਪ੍ਰਭ ਕੈ ਸਿਮਰਨ ਨੇ ਚਲਿਆ ਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਤ ਜਨ ਕਾ
1: ਸੁਖ ਪ੍ਰਭ ਸਿਮਰਨ ਕਾ ਯਤਨ ਅਪਾਰ
0: ਸਿਮਰੇ ਸੇ ਜਨ ਜਨ ਕੋ ਪ੍ਰਮੇਯ
1: ਨਾਨਕ ਤਿਨ ਜਨ ਚਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਗ ਪਾਏ
0: ਹਰ ਸਿਮਰਨ ਭੈ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀ ਕਿਉਂ ਖੁੱਟ ਜਾਤੇ
0: ਹਰ ਸਿਮਰਨ ਤਾਰੀ ਸਭ ਧਰਮ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਓ ਸਗਲ ਆਕਾਰ
1: ਹਰ ਸਿਮਰਨ ਮੈਂ ਆਪ ਨਿਰੰਕਾਰ
0: ਹਰ ਕਿਰਪਾ ਜਿਸ ਆਪ ਬੁਝਾ

0: ਹਰ ਕੋ ਨਾਮ ਖਿਨ ਮਾਹਿ ਉਧਾਰੇ
1: ਨਾਨਕ ਪੁਨੇ ਚਰਨ ਕਰਤ ਨਹੀਂ ਤਰੇ
0: ਹਰ ਕੋ ਨਾਮ ਕੋਟ ਪਾਪ ਪਰ ਹਰੇ
1: ਗੁਰਮੁਖ ਨਾਮ ਜਪੋ ਮਨ ਮੇਰੇ
0: ਨਾਨਕ ਪਾਵੋ ਸੁਖ ਕਨੇਰੇ
1: ਸਭ ਸ੍ਰਿਸ਼ਟ ਕੋ ਰਾਜਾ ਦੁਖੀਆ
0: ਹਰ ਕਾ ਨਾਮ ਜਪਤ ਹੋ ਸੁਖੀਆ
1: ਲਾਖ ਕਰੋਰੀ ਬੰਧ ਨ ਪਰੇ
0: ਹਰ ਕਾ ਨਾਮ ਜਪਤ ਨਿਸਤਰੇ
1: ਨਾਨਕ ਮਾਇਆ ਰੰਗ ਤਿਖ ਨ ਬੁਝਾਵੇ
0: ਹਰ ਹਰ ਨਾਮ ਜਪਤ ਕਾਵੇ
1: ਜੇ ਮਾਰਗ ਇਹ ਜਾਤ ਇਕੇਲਾ
0: ਤੈ ਹਰ ਨਾਮ ਸੰਗ ਹੋਤ ਸੇਲਾ
1: ਐਸਾ ਨਾਮ ਮਨ ਸਦਾ ਧਿਆਈਏ
0: ਨਾਨਕ ਗੁਰਮੁਖ ਪਰਮ ਗਤ ਪਾਈਏ
1: ਛੂਟਤ ਨਹੀਂ ਕੋਟ ਲਕਬਾ
0: ਨਾਮ ਜਪਤਾ ਭਾਰ

0: ਤਮੇ ਤੇ ਜਾਨੋ ਆਪੇ
1: ਆਪਣ ਸੰਗ ਅਪਰਵਰਤ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਪਨ ਜਾਣਿਸ ਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਰ ਸੰਗਲ ਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਨੀ ਮੈਂ ਅੰਮ੍ਰਿਤ ਬਾਨੀ
1: ਹਰ ਕੋ ਜਰ

0: ਪਰ ਜੋਬਨ ਭੋਜਨ ਸੁਖ ਸੁਧਨ
1: ਭਇਆ ਉਪਰ ਸਾਖ ਸੈਨ
0: ਮੁਖਿਆ ਬੈਠ ਕੋ ਦੈਨ
1: ਇਹ ਨਿਰਗੁਣ ਗਣ ਕਛੂ ਨ ਬੁਝੈ
0: ਬਖਲੇ ਉਤੋਂ ਨਾਨਕ ਸਿਜੈ
1: ਇਹ ਪ੍ਰਸਾਦ ਤਾਰ ਉਪਰ ਸੁਖ ਬਸੈ
0: ਸਤ ਪ੍ਰਾਤ ਅਮਿਤ ਬੰਤਾ ਸੰਗਸੈ
1: ਜੇ ਪ੍ਰਸਾਦ ਪੀ ਭੈ ਸੀਤਲ ਜਲਾ
0: ਸੁਖਦਾਇ ਪਵਨ ਪਾਵ ਕਮਲਾ
1: ਜੇ ਪ੍ਰਸਾਦ ਭੋਗੈ ਸਭ ਰਸਾ
0: ਸਗਲ ਸਮਗਰੇ ਸੰਸਾਰ ਵਸਾ
1: ਦੀਨੇ ਹਸਤ ਪਾਪ ਕਰ ਨੇਤਰ ਰਸਨਾ
0: ਤਿਸੇ ਤਿਆਗ ਕਾ ਬਰਸਾ ਰਚਨਾ
1: ਤਿਸੇ ਦੋਖ ਨੂੰ ਉਡਾਂਦ ਬਿਆਪੇ ਸੇਵਾ ਨਾਮ ਨਿਧ ਪਾਵੇ
0: ਤਾਸਿਆ ਮੋੜਾ ਮਨ ਨਹੀਂ ਲਾਵੇ
1: ਜੇ
0: ਜੋਠਾ
1: ਸਦਾ ਹਜੂਰੇ
0: ਤਾਂ ਕੋਈ ਅੰਧਾ ਜਾਣ ਤਦੂਰੇ
1: ਜਾਂ ਕੀ ਟਹਿਲ ਪਾਵੇ ਦਰ ਗਏ ਮਾਨ
0: ਤਿਸੇ ਵਸਾਰੇ ਮੁਗਦ ਜਾਣ
1: ਸਦਾ ਸਦਾਏ ਭੁੱਲਣ ਹਾਰ
0: ਨਾਨਕ ਰਾਖਣ ਹਾਰ
1: ਰਤਨ ਤਿਆਗ ਕੌੜੀ ਸੰਗ ਰਚੈ
0: ਸਾਚ ਚੋੜ ਚੋੜ ਸੰਗ ਮਚੈ

0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਮ
1: ਰਹਿਤ
0: ਅਵਰ ਕਸ਼ ਅਵਰ ਕਮਾਵਤ
1: ਮਾਨੇ ਪ੍ਰੇਤ ਮੁਖ ਬਣ ਲਾਵਤ।

0: ਨਾਨਕ ਉੰਜਨ ਚੰਨ ਪ੍ਰਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
0: ਆਪਣਾ ਕਿਰਿਆ ਆਪੇ ਮਨੈ
1: ਆਪੇ ਆਪ ਆਪ ਕਰਤ ਨਿਵੇਰਾ
0: ਕਿਸੇ ਗੁਰਜ ਨਾਮ ਕਿਸੇ ਜਾਪਤ ਨੇਰਾ
1: ਪਾਪ ਸਿਆਣਪ ਸਗਲ ਤੇ ਰਹਿ
0: ਸਭ ਜਾਣੈ ਆਤਮ ਕੀ ਰਹਿ
1: ਜਿਸ ਭਾਵੈ ਤਿਸ ਲੈ ਲੜ ਲਾਏ
0: ਤਨ ਅੰਤਰ ਰਹਿ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ
0: ਨਿਮਕ ਨਿਮਕ

0: ਪ੍ਰਸਾਦ ਨਾਨਕ ਸਚ ਕਹੇ
1: ਜੇ ਪ੍ਰਸਾਦ ਸੁਨੇਹ ਕਰਨਾ
0: ਜੇ ਪ੍ਰਸਾਦ ਭੇਖੇ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸਹਿਜੇ ਵਸਨਾ
1: ਜੇ ਪ੍ਰਸਾਦ ਹਸਤ ਕਰ ਚਲ ਹੈ
0: ਜੇ ਪ੍ਰਸਾਦ ਸਪੂਰਨ ਫਲੇ
1: ਜੇ ਪ੍ਰਸਾਦ ਪਰਮ ਗਤ ਪਾਪ ਹੈ
0: ਜੇ ਪ੍ਰਸਾਦ ਸਹਿਜ ਸਮਾਵੇ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮੰਜਾ ਕੋ
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਪ੍ਰਭ ਕੋ ਮੂਲ ਨਾ ਮੰਨੋ

ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਬੁਝੈ ਪ੍ਰਭ ਨੇਰਾ ਸਾਧਕ ਸੰਗ ਪੈ ਨਾਮ ਰਤਨ ਸਾਧਕੀ ਮਹਿਮਾ ਬਾਨੈ ਕੌਣ ਪਰਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਆਵੇ ਬਸ ਪੰਚ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਨਾ ਕਥੂ ਧਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਦੁਸ਼ਮਣ ਸਾਮੀ ਸਾਧ ਸੰਗ ਕਿਸਿਓ ਨਹੀਂ ਬੈਰ ਸਾਧ ਕੇ ਸੰਗ ਨਾ ਹੀ ਕੋ ਮੰਦਾ ਸਾਧ ਕੇ ਸੰਗ ਨਾ ਹੀ ਹੋ ਤਾਪ ਆਪੇ ਜਾਣੇ ਸਾਧ ਬੜਾਈ ਸਾਧ ਕੇ ਸੰਗ ਨਾ ਕਬ ਹੂੰ ਧਾਵੈ।

0: ਸਨਾ ਪਰਸ
1: ਮਨ ਮੈਂ ਪ੍ਰੇਤ ਨਿਰੰਜਨ ਦਾਸ
0: ਪਰ ਤ੍ਰਿਆ ਰੂਪ ਨ ਪੇਖੈ ਨੇਤਰ
1: ਸਾਚ ਕਹਿ ਸੰ ਸੰਗੇਤ
0: ਕਰ ਨ ਸੁਨੇ ਕਾਹੂ ਕੀ ਨਿੰਦਾ
1: ਸਦੈ ਜਾਣੈ ਆਪਸ ਕਾ ਮੰਦ ਗੁਰ
0: ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੇ ਵਾਸਨਾ ਮਨ ਤੇ ਕਰੈ
0: ਇੰਦਰੀ ਜਿਤ ਪੰਚ ਦੋਖ ਤੇ ਰਹਿ
1: ਨਾਨਕ ਕੋਟ ਮਦੇ ਕੋ ਐਸਾ ਪਰਸ
0: ਸੋ ਜੀ ਸੁਪਰ ਸੋ ਪਰਸਾ

0: ਜਪਾਵੇ
1: ਵੈਸ਼ਨਵ ਪਾਵੇ
0: ਭਗਵਤੀ ਭਗਵੰਤ ਭਗਤ ਕਰ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਬੰਤੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਪਾਪ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੇ
1: ਤਿਸ ਭਗਵਤੇ ਕੇ ਮਤ ਉਤਮ ਹੋਵੇ
0: ਭਗਵੰਤ ਕੀ ਟਹਿਲ ਕਰੇ ਨਿਤਨੀ
1: ਮਨ ਤਨ ਅਰਪੇ ਬਿਸਨ ਪ੍ਰੀਤ
0: ਅਰਕੇ ਚਰਨ ਹਿਰਦੈ ਬਸਾਵੇ
1: ਨਾਨਕ ਐਸਾ ਭਗਤੇ ਪੰਥ ਕੋ

ਹਸਤ ਪਤੰਗ ਹੋਏ ਜੀ ਨਾਨਾ ਰੂਪ ਜੋ ਸਵਾਗੀ ਦਿਖਾਵੇ ਜੋ ਤਿਸ ਭਾਵੇ ਸੋਈ ਹੋਏ ਕਬਹੂ ਸਾਧ ਸੰਗਤ ਇਹ ਪਾਵੇ।

0: ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ
1: ਸੋਜਾ ਨਾਨਕ ਦਰ ਦੇ ਪਰਵਾਨ
0: ਕੋਟ ਕਰਮ ਕਰੇ ਹੋ ਧਾਰੇ
1: ਚਰ ਪਵੇ ਸਗਲੇ ਵਿਸਾਵੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਨਰ ਸੁਰ ਮੇਰੇ ਅਵਤਾਰ
0: ਅਨਕ ਯਤਨ ਕਰ ਆਤਮ ਨਹੀਂ ਦਰਵੈ

ਨਾਮ ਰੰਗ ਸਰਬ ਸੁਖ ਹੋਏ ਕਰਨ ਕਰਾਵਣ ਆਪੇ ਆਪ ਕਰਨ ਕਰਾਵਣ ਕਰਨੇ ਹਾਰ ਜੈਸੀ ਦ੍ਰਿਸ਼ਟ ਕਰੇ ਤੈਸਾ।

ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੇ ਹਤੇ ਕੋ ਰੱਖੈ ਨਾ ਕੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਸੰਤ ਕਾ ਨਿੰਦਕ ਮਹਾ ਹਤਿਆਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਸੰਤ ਕਾ ਦੁਖੀ ਸਦਾ ਪਵਿੱਤਰ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਸੰਤ ਕਾ ਦੁਖੀ ਅੱਜ ਬੀਜ ਤੇ ਟੂਟੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਸੰਤ ਕੇ ਦੁਖੀ ਕੋ ਅਵਨ ਰਾਖਨ ਹਾਰ ਸੰਤ ਕਾ ਦੁਖੀ ਓ ਬਿਲ ਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਸੰਤ ਕਾ ਦੁਖੀ ਛੁਟਾ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਿਰਤ ਨਿੰਦ ਕਾ ਤੁਰਹੀ ਪਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕੇ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ ਪਿਆ ਕਿਤਨਾ ਮੇਟੈ ਕੋਏ ਸਭ ਘਟ ਤਿਸਕੇ ਉਹ ਕਰਨਾ ਹਾਰ ਸਭ ਕੀ ਉਸਤ ਕਰੋ ਦਿਨ ਰਾਤ ਸਭ ਕੁਛ ਵਰਤਾ ਤਿਸਕਾ ਕੀਆ ਆਪਣਾ ਖੇਲ ਆਪ ਕਰਨਾ ਹਾਰ ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ।

0: ਜੋ ਬਖਾਣ ਨਾਵ ਚੜ੍ਹ ਤਰੈ
1: ਪ੍ਰਾਣੀ ਕੋ ਜਨ ਲਗ ਨਿਸਰੈ
0: ਜੋ ਅੰਧਕਾਰ ਦੀਪਕ ਪ੍ਰਗਾਸ
1: ਓ ਦਰਸ਼ਨ ਦੇ ਮਨ ਹੋਏ ਪ੍ਰਗਾਸ
0: ਜੋ ਮਹਾ ਧਿਆਨ ਮੈਂ ਮਾਰਗ ਪਾਵੈ
1: ਤੋ ਸਾਧੂ ਸੰਮਿਲ ਜੋ ਪ੍ਰਗਟਾਵੈ
0: ਤਿਨ ਸੰਤਨ ਕੀ ਬਾਤ ਛੋ ਤੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ
1: ਓ ਲਿਖੇਗਾ ਲਿਖਿਆ ਪਈਐ
0: ਦੁਖ ਸੁਖ ਪ੍ਰਭ ਦੇਵਨਹਾਰ
1: ਅਵਰ ਤਿਆਗ ਤੁਮ ਸੇ ਚਿਤਾਰ
0: ਜੋ ਕਿਛੁ ਕਰੈ ਸੋ ਪ੍ਰਭ ਜੋ ਕਿਛੁ ਕਰੈ ਸੋ ਹੀ

0: ਅਵਿਨਾਸੀ ਭ੍ਰਮ ਮਨ ਮਹਿ ਰਾਖ
1: ਮਨ ਕੇਸਾ ਪ੍ਰੀਤਿ ਦਿਆਲ
0: ਤਿਸਤੇ ਪਰੈ ਨਾਹੀ ਕਿਛੁ ਕੋਇ
1: ਸਰਬ ਦਇਆ ਕਰੇ ਕੋ
0: ਸੋਇ ਆਪੇ ਬੀਨਾ ਆਪੇ ਦਾਨਾ
1: ਜੈ ਜੈ ਮੇਰੇ ਰਹਿ ਸਿ
0: ਜਗਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਨਾਮੇ ਆਰਾਮ
0: ਸੰਦ ਸਾ ਤੇਰੇ ਕੀ ਚਰਨੀ ਪਾਓ
1: ਨਾਨਕ ਕੇਵਲ ਹੈ ਰਾਉ
0: ਮਨਸਾ ਪੂਰਨ ਸਰਨਾ ਜੋਗ।

0: ਪਰਦਾ ਢੱਕ
1: ਆਪਣੇ ਸੇਵਕ ਦੇ ਸਰ ਪਰ ਰੱਖੇ
0: ਆਪਣੇ ਦਾਸ ਕੋ ਦੇਹ ਵਡਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕੀਆ ਪਤ ਰੱਖੇ
1: ਤਾਂ ਕਿ ਗਤ ਵਿੱਚ ਕੋਈ ਨਾ ਲਾਖੇ
0: ਰੱਬ ਕੇ ਸੇਵਕ ਕੋ ਨਾ ਪਹੁੰਚਾ
1: ਰੱਬ ਕੇ ਸੇਵਕ ਕੋ ਸੇਵਜੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਲੈ ਜਿਸ ਪਰ ਉਤਾਇਆ
0: ਨੇਕੀ ਕੀਰੀ ਮੈਂ ਕਲ ਰੱਖੇ

0: ਸੋਚ ਕਰੇ ਹਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਲਖ ਬਣਾਣੀ
0: ਬਾਰੰਬਾਰ ਬਾਰ ਪ੍ਰਭ ਜਪਿਆ
1: ਹੇ ਅਮਰਤੇ ਮਨ ਤੰਤਰ ਪਿਆ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਸੋ ਛਪਨ ਹੈ ਦਿਸਤਾ
0: ਨਾਮ ਤਨ ਨਾਮੋ ਰੂਪ ਰੰਗ
1: ਨਾਮੋ ਸੁਖ ਨਾਮ ਕਸੰਗ
0: ਨਾਮ ਰਸ ਜੋ ਦਮ ਤਿਵ ਤਾਨੇ
1: ਮਨ ਤਨ ਨਾਮੇ ਨਾਮ ਸਮਨੇ
0: ਉਠਤ ਬੈਠਤ ਸੋਵਤ ਨਾਮ
1: ਕੋ ਨਾਨਕ ਜਨ ਕੇ ਸਤਨਾਮ
0: ਬੋਲੋ ਜਾ ਜੇਬਾ ਦਿਨ ਰਾਤ
1: ਆਪਣੇ ਜਨ ਕੇ ਨੀਂਦ ਰਾਤ
0: ਹਰੇ ਭਗਤ ਆਤਮ ਕਹਿ ਚਾਏ
1: ਆਪਣੇ ਸ਼ਰਨ ਰਹਿ ਸਮਾਏ
0: ਜੋ ਹੋਆ ਹੋ ਸੋ ਜਨ
1: ਆਪਣੇ
0: ਇਸਕੀ ਮਹਿਮਾ ਕੌਣ ਬਖਾਨੋ
1: ਆਠ
0: ਪੈਰ ਪੈ ਬਸੇ ਹਜੂਰੇ
1: ਨਾਨਕ ਸੇ
0: ਮਨ ਮੇਰੇ ਤਿਨਕੀ ਓਟ ਲੇ
1: ਮਨ ਤਨ ਆਪਣਾ ਤਿਨ ਜਾਂਦੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਸੁਜੈ ਸਰਬ ਸੁਖ ਕਰਤਾ
0: ਇਸਕੀ ਸਰਨ ਸਰਬ ਸੁਖ ਪਾ

ਸਿਖੈ ਸੰਗ ਸਿਖ ਉਧਰ ਸਤਿਗੁਰ ਸਿੱਖੀ ਕਰੈ ਪਤ ਪਾਲ ਸਿੱਖੀ ਗੁਰ ਦੁਰਮਤ ਮਲ ਹਿਰੈ ਸਤਿਗੁਰ ਸਿੱਖੇ ਬੰਧਨ ਘਟ ਸਤਿਗੁਰ ਸਿੱਖੋ ਨਾਮ ਤਨ ਦੇ ਸਤਿਗੁਰ ਸਿੱਖਾ ਹਲਤ ਪਲਤ ਸਵਾਰਾ ਗੁਰ ਕੈ ਗ੍ਰਹਿ ਸੇਵਕ ਜੋਰ ਆਪਸ ਕੋ ਕਰ ਕਛ ਨਾ ਜਨਾਵੈ ਮਨ ਵੇਚੈ ਸਤਿਗੁਰ ਕੈ ਪਾਸ ਸੇਵਾ ਕਰਤ ਹੋਏ ਨੇ ਕਾਮੀ ਆਪਣੀ ਕਿਰਪਾ ਜਿਸ ਆਪ ਕਰੇ ਇਸ ਵਿਸਵੇ ਗੁਰ ਕਾ ਮਨ ਮਾਨੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਸਰਬ ਨਿਧਾਨ ਜੀ ਕਾ ਦਾਤਾ ਜਨਮ ਜਨ ਜਨਮ ਹੈ ਪਾਰ ਬ੍ਰਹਮ ਸਹਿ ਸਿਆਣ ਭਲਿਆ ਨਾ ਜਾਈਐ ਸਫਲ ਦਰਸ਼ਨ ਪੇਖਤ ਪੁਨੀਤ ਸੰਗ ਰਾਮ ਗੁਣ ਰਵੇ ਸੁਨ ਕਰ ਬਚਨ ਕਰਨ ਅਗਾਨੇ ਪੂਰਾ ਗੁਰ ਅਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀ ਪਾਏ ਇਕ ਉਸਤਤ ਅਨੇਕ ਆਓ ਬੋਲ ਨਾ ਪਾਓ ਚਤ ਪ੍ਰਾਣੀ ਨਿਰਾਹਾਰ ਨਿਰਵੈਰ ਸੁਖਦਾਈ ਅਨੇਕ ਭਗਤ ਬੰਧਨ ਨਿਤ ਕਰੇ ਸਦ ਬਲਿਹਾਰੀ ਸਤਿਗੁਰ ਆਪਣੇ ਨਾਮ ਜਿਸ ਪ੍ਰਸਾਦ

0: ਭਾਵਨਾ ਛੂਟਣ ਹਾਰੇ
1: ਸ਼ਾਸਤ ਵੇਦ ਵਿਚਾਰੇ
0: ਕੀ ਭਗਤ ਕਰੋ ਮਨ ਲਾਏ
1: ਮਨ ਵਚਨ ਮਨ ਫਲ ਪਾਵੇ
0: ਸਾਂਗਨਾ ਚਾਲਸ ਤੇਰਾ ਤਨਾ
1: ਤੂੰ ਕੈ ਹਟਾਵੇ ਮੂਰਖ ਮਨਾ
0: ਸੁਤ ਨੀਤ ਕੁਟੰਬਰ ਬੰਤਾ
1: ਤੇ ਕਮ

0: ਨਾਮ ਸਾਰ ਨਾਨਕ ਪਛਤਾਨ
1: ਗੁਰ ਕੀ ਮਤ ਲਿਹੇ ਆਨੇ
0: ਭਗਤ ਬਨਾਵੋ ਡੁਬੇ ਸਿਆਣੇ
1: ਹਰ ਕੀ ਪਦ ਕਰੋ ਮਨ ਮੀਤ
0: ਮਨ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ
0: ਮਾਹੇ
1: ਆਪ ਜਪੋ ਅਵਰਾ ਨਾਮ ਜਪਾਓ
0: ਕਹਿਤ ਰਹਿਤ ਗਤ ਪਾਓ
1: ਸਾਰ ਪੂਤ ਸਤ ਹਰ ਕੋ ਨਾਓ
0: ਆਏ ਨਾਨਕ ਗੁਣ
1: ਗਾਵਤ ਤੇਰੀ ਉਤਰਸ ਮੈਂ
0: ਸਜਾਏ ਹੋਵੇ
1: ਹੋਏ ਅਚਿੰਤ ਵਸੈ ਸੁਖ ਨਾਲ
0: ਨਾਮ
1: ਛਾੜ ਸਿਆਨਮ ਸਗਲੀ ਮਨਾ
0: ਸੰਪਾਵੇ ਸਤਨਾਮ
1: ਹਰ ਪੂੰਜੀ ਸੰਚ ਕਰੋ ਵਿਵਹਾਰ।

0: ਬਿਸਤਰਾ ਜਿਨ ਸਭ ਕੁਛ ਦੀਆ ਸੋਕਿਓ ਬਿਸਤਰਾ ਜੇ ਅਗਨ ਮੈਂ ਰਾਖੈ ਸੋਕਿਓ ਬਿਸਤਰਾ ਜੇ ਬਿਖਤੇ ਕਾਢੈ ਗੁਰ ਪੂਰਾ ਤਤ ਇਹ ਬੁਝਾਇਆ
1: ਨਾਨਕ
0: ਸਾਜਨ ਸੰਤ ਕਰੋ ਇਹ ਕਾਮ
1: ਤਿਆਗ
0: ਸਿਮਰ ਸਿਮਰ ਸਿਮਰ ਸੁਖ ਪਾਵ
1: ਆਪ ਜਪੋ ਅਵਰਾ ਨਾਮ ਜਪਾਵੋ
0: ਬਹੁਤ ਪਾਏ ਤਰੀਆ ਸੰਸਾਰ ਸਰਵ ਕਲਿਆਣ ਸੁਖ ਨਿਧ ਨਾਮ ਸਗਲ ਦੁਖ ਕਾ ਹੋਵਤ ਨਾਸ
1: ਨਾਨਕ ਨਾਮ ਜਪੋ ਗੁਣਤਾਸ
0: ਸੁਖ ਜੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰ ਏ ਸੁਆਉ
0: ਨਿਤੋ ਪੇਖ ਦਰ ਸੁਖ ਹੋਏ
1: ਮਨ ਬਿਸੈ ਸਾਚਰਨ ਤੋਏ
0: ਭਉਜਨਾ ਕੈ ਮਨ ਤਨ ਰੰਗ
1: ਬਿਲਾ ਕੋ ਪਾਵੇ ਸੰਗ
0: ਏਕ ਬਸਤ ਦੀਜਾ ਕਰਮਯਾ
1: ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨਾ ਜਾਏ
1: ਨਾਨਕ
0: ਰਬ ਬਖਸੰਦ ਦੀਨ ਦਿਆਲ
1: ਸਦਾ ਕਿਰਪਾ
0: ਨਾਥ ਨਾਥ ਗੋਬਿੰਦ ਗੋਪਾਲ ਆਦ ਪੁਰਖ ਕਾਰਨ ਕਰਤਾਰ ਜੋ ਜੋ ਜਪੈ ਸੋ ਹੋਏ ਪੁਨੀਤ ਹਮ ਨਿਰਗੁਣ ਯਾਰ ਨੀਚ ਅਜਾਨ ਸਭ ਕੁੰਠ ਮੁਗਦ ਮੋਹ ਪਾਏ ਅਨਿਕ ਰਾਜ ਭੋ ਬੜਿਆਈ ਮੋਹ ਭੋਜਨ ਕਾਪਰ ਸੰਗੀਤ ਫਲੀ ਸੋ ਕਰਨੀ ਸੋਭਾ।

0: ਹਰ ਕਿਰਪਾ ਤੇ ਸੰਤ ਭੇਟਿਆ
1: ਨਾਨਕ ਮਨ ਪਰਦਾਸ
0: ਸੰਤ ਸੰਗ ਅੰਤਰ ਪ੍ਰਭ ਡੀਠਾ ਸਗਲ ਸਮਗਰੀ ਇਕ ਸਕਟ ਮਾਹੇ ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ ਸੁਨ ਸਮਾਧ ਅਨਹਤ ਤੈ ਨਾਲ ਤਿਨ ਦੇਖਿਆ ਜੇ ਸਾਵ ਦਿਖਾਏ ਸੋ ਅੰਤਰ ਸੋ ਬਾਹਰ ਅਨੰਤ ਧਨ ਮਾਹੇ ਆਕਾਸ਼ ਪਿਆਲ ਅੰਤਿਨ ਪਰਬਤ ਹੈ ਪਾਰ ਬ੍ਰਹਮ ਕੌਣ ਪਾਣੀ ਬੈ ਸੰਤਰ ਮਾਹੇ

0: ਤਨ ਅੰਤ ਕੁਲਵੰਤ ਪਤ ਬੰਤ ਤਨ ਤਨ ਧਨ ਜਨ ਆਇਆ ਜਨ ਆਵਨ ਕਾਇਆ
1: ਸੁਆਵ
0: ਆਪ ਮੁਕਤ ਮੁਕਤ ਕਰੈ ਸੰਸਾਰ
1: ਜਨ ਕੋ

0: ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿਰਪਾ ਮੈਂ ਸੁਖ ਕਨੇਰੇ ਕੋਏ ਨਾ, ਤੁਮਰਾ ਅੰਤ ਉੱਚੇ ਤੇ ਊਚ, ਸਗਲ ਸਮਗਰੀ ਤੁਮਰੇ ਸੁਤਰ।

ਤੁਮ ਹੀ ਨਾਨਕ ਦਾਸ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਵਾਰ ਨਹਾਰਾ ਦੁਖੰਤਾ ਸੁਖਰਾਸ ਤਾਕੋ ਵਿਘਨਾ ਕੋ ਲਾਗੇ ਜਾਕੀ ਪ੍ਰਭਿਆਗੀ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦੇ ਸਿਮ ਪ੍ਰਥਮ ਗੌਤੀ ਸਿਮਰਕਾਏ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਮਰਦਾਸ ਰਾਮਦਾਸਾਂ ਹਿੱਸਾ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਦਾਇਤੀ ਬਹਾਦਰ ਸਿਮਰੇ ਕਰਨਾ ਆਉਂਦੇ ਆਵੇ ਤਾਏ ਸਭ ਥਾਈ ਸਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਸਾ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਕਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਦੀਪ ਚਲਾਈ ਤੇ ਗਵਾਹੀ ਦੇਖ ਕੇ ਨਿਡਰ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇ ਸਿੱਖ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਕਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਿਤਿਆ ਜਿਤਿਆ ਉਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਨਛਿਆ ਰਿਹਾ ਦੇਖ ਤੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਊਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸ੍ਰੀ ਪਾਤਸ਼ਾਹ ਅੰਮ੍ਰਿਤ ਵੇਲੇ ਦੀਵਾਨ ਸਜਾ ਕੇ ਸੱਜੇ ਦੀਵਾਨਾਂ ਵਿੱਚ ਸ੍ਰੀ ਆਸਾ ਜੀ ਵਾਰ ਦੇ ਕੀਰਤਨ

ਮੈਂ ਬਖਸ਼ ਕੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ ਅਤੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੇ ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਹਨਾਂ ਮਿਲਿਆ ਪਿਤਾ ਪੋਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੇ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ, ਸਭ ਸਿੱਖਣ ਕੋ ਹੁਕਮ ਹੈ ਗੁਰੂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟੇ ਗੁਰਾਂ ਕੀ, ਜੋ ਪ੍ਰਭ ਕੋ ਮਿਲਬੂ ਚਾਹੈ ਖੋਜ, ਰਾਜ ਕਰੇਗਾ ਖਾਲਸਾ ਆਕੇ। ਫੁਆਰ ਹੋਏ ਸਾ ਮਿਲਾਂਗੇ ਬਚੇ, ਫੁਆਰ ਹੋਏ ਸਾ ਮਿਲਾਂਗੇ ਬਚੇ।

ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਸ ਦਿਸੇ ਦਰਬਾਰ ਮੋਹਾਂ ਕੇ ਬੋਲਣ ਬੋਲੀਏ ਜਿਸ ਸੁੰਦਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦੀ ਮੁਖ ਦੁਆਰ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਥਾ ਪਿਆਣ ਜਾਇ ਕੀ ਤਣ ਹੋਏ ਆਪੇ ਆਪ ਨਿਰੰਜਨ ਸੋਏ ਜਿਣ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਾਸੂ ਕਰ ਲੈ ਜਾਏ ਗੁਰਮੁਖ ਨਾਥ ਗੁਰਮੁਖ ਵੈਦ ਗੁਰਮੁਖ ਰਹਿ ਸਮਾਏ ਗੁਰੂ ਈਸ਼ਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸੁਣ ਜੋੜ ਭਾਗੀਓ, ਜੋ ਹਫ਼ਤਾਵਾਰੀ ਬੀਬੀਆਂ ਦੇ ਸੋਮਵਾਰ ਦੇ ਦੀਵਾਨ 'ਚ ਪਹੁੰਚ ਕੇ ਗੁਰੂ ਜਸ ਸਰਵਣ ਕਰਕੇ, ਗੁਰੂ ਜਸ ਗਾਇਨ ਕਰਕੇ ਜਨਮ ਸਫਲੇ ਕਰ ਰਹੇ ਹੋ, ਸੋ ਬੀਬੀਆਂ ਵੱਲੋਂ ਆਈ ਹੋਈ ਸਾਹਿਤ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਅੱਜ ਸਾਡੇ ਸਤਿਕਾਰਯੋਗ ਬੀਬੀ ਰੇਸ਼ਮ ਕੌਰ ਜੀ, ਉਹਨਾਂ ਦੀ ਪੋਤਰੀ ਇੰਦਰਜੀਤ ਸਿੰਘ, ਪਰਮਜੀਤ ਕੌਰ ਦੀ ਸਪੁੱਤਰੀ ਬੱਚੀ ਗੁਰਲੀਨ ਕੌਰ ਦੇ 14ਵੇਂ ਜਨਮਦਿਨ ਦੀ ਖੁਸ਼ੀ 'ਚ ਗੁਰਮੁਖ ਪਰਿਵਾਰ ਨੇ ਸੁਖਮਨੀ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ ਹੈ। ਸੋ ਆਪਾਂ ਸਾਰਿਆਂ ਰਲ ਮਿਲ ਕੇ ਬੱਚੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕੀਤੀ ਹੈ, ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਿਸ਼ ਕਰਨ, ਸਹਿਮਤਾ ਕਰਨ। ਸੋ ਹੋਰ ਅਰਦਾਸ ਆਪ ਜੀ ਨੇ ਬੀਬੀ ਦਵਿੰਦਰ ਕੌਰ, ਗੁਰਪ੍ਰੀਤ ਸਿੰਘ ਦੀ ਤੰਦਰੁਸਤੀ ਵਾਸਤੇ ਕੀਤੀ ਹੈ। ਮਹਾਰਾਜ ਸਤਿਗੁਰੂ ਸੇਵ ਪਾਤਸ਼ਾਹ ਤੰਦਰੁਸਤੀਆਂ ਬਖਸ਼ਣ, ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣ। ਸੋ ਬੀਬੀਆਂ ਭੈਣਾਂ ਵੱਲੋਂ ਬੇਨਤੀ ਹੈ ਕਿ ਹਰ ਸੋਮਵਾਰ ਨੂੰ ਇਸੇ ਤਰ੍ਹਾਂ ਹੀ ਸੋਮਵਾਰ 9:30 ਵਜੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਾਰੰਭ ਹੁੰਦੇ ਹਨ। ਸੋ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਧੰਨਵਾਦੀ ਬਣਾਇਆ ਕਰੋ ਜੀ। ਸੋ ਗੁਰਮੁਖ ਪਰਿਵਾਰ ਵੱਲੋਂ ਪਹਿਲਾਂ ਬੇਨਤੀ ਹੈ ਕਿ ਦੇਗ ਵਰਤੀਚੇ ਉਪਰੰਤ ਗੁਰੂ ਕਾ ਲੰਗਰ ਤਿਆਰ ਹੈ, ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।